ਸਾ ਸੋ ਮੈਸੇਜ ਜਿਸ ਨੇ ਦੇ ਰਗਲ ਯਾਰ ਦਵਲ ਯਾਰ ਸੁਮੰਗ ਨੇ ਖਬਰ ਇਹ ਕਿਸੰਗ ਚੱਲ ਰਹੀ ਸੁਮੰਗ ਨੇ ਵੀ ਸੂਰ ਇਹ ਕਿਸੰਗ ਚੱਲ ਕੇ ਦਲੇ ਚੱਲੇ ਸੁਮੰਗ ਪ੍ਰੋਗਰਾਮ ਬਿਲਕੁਲ ਲਾਈਵ ਔਰ ਬਰਾਹਰਾ ਸੇ ਜੀ ਸੁਮੰਗ ਪ੍ਰੋਗਰਾਮ ਤਾਂ ਸੁ ਲਾਈਵ ਔਰ ਜੀ ਸੁਮੰਗ ਪ੍ਰੋਗਰਾਮ ਸੇ ਕੋਈ ਜੀ ਬਿਲਕੁਲ ਲਾਈਵ ਔਰ ਬਰਾਹਰਾ ਸੋ ਜੀ ਜਮਾ ਬਖਿਆ ਸਰ ਕੇ ਦੀ ਸੰਦਰ ਸਰਫ ਤਾਂ ਸੁ ਵੀ ਖਿਰਾ ਵੀ ਚੱਲੇ ਨਾ ਰਾਵੀ ਖੇਮ ਜੀ ਨੇ ਸਾਸੋ ਦਾ ਬਾਰੇ ਦਿਹਾੜੀ ਜ਼ਰੂਰੀ ਹੈ।